0: Next on Sunrise.
1: ਜਿਕਰ ਦਾ ਦਿਲਾ ਦੂੰ ਤੈਨੂੰ ਬੁਰਜ ਖਲੀਫਾ, ਤੈਨੂੰ ਬੁਰਜ ਖਲੀਫਾ, ਹੋ ਤੈਨੂੰ ਬੁਰਜ ਖਲੀਫਾ.
2: Coming up, it is Burj Khalifa from Lakshmi, along with this absolute beautiful classic,